0: Plenty Valley FM ਦੇ ਵਿੱਚ ਮੈਂ ਬਿੱਕੀ ਸਿੰਘ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਚੋ ਗੱਲ 88.6 ਤੇ ਅਗਲੇ 2 ਘੰਟੇ ਤੱਕ ਤੁਹਾਡੇ ਨਾਲ ਪੰਜਾਬੀ ਵਿੱਚ ਸਾਂਝ ਪਾਵਾਂਗੇ ਗੱਲਾਂ ਉਹ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਸਾਨੂੰ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਉਹ ਸਾਰੇ ਕੰਮ ਉਹ ਸਾਰੀਆਂ ਗੱਲਾਂ ਉਹ ਸਾਰੇ ਮਸਲੇ ਜਿਨ੍ਹਾਂ ਨੂੰ ਵਿਚਾਰਿਆ ਜਾਣਾ ਬਹੁਤ ਜ਼ਰੂਰੀ ਹੈ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ
1: ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਰਾਗ ਮਾਰੂ ਵਿੱਚ ਸਦਾ ਸੁਖਦਾਈ ਹਰੀ ਨਾਮ ਦੀ ਮਹਿਮਾ ਦਾ ਵਿਖਿਆਨ ਕਰਦਿਆਂ ਫਰਮਾ ਰਹੇ ਹਨ

ਪ੍ਰੋਗਰਾਮ ਦੇ ਆਰੰਭ ਦੇ ਵਿੱਚ ਤੁਸੀਂ ਡਾਕਟਰ ਗੁਰਨਾਮ ਸਿੰਘ ਹੁਣਾਂ ਦਾ ਮਾਰੂ ਰਾਗ ਦੇ ਵਿੱਚ ਇੱਕ ਸਬਕ ਇਹ ਸ਼ਬਦ ਸੁਣਿਆ ਦੇਸੀ ਮਹੀਨਾ ਮਹੀਨਾ ਅੱਸੂ 22 ਅੱਸੂ ਦਾ ਦਿਹਾੜਾ ਏ ਨਾਨਕ ਸ਼ਾਹੀ ਕੈਲੰਡਰ 558 ਵਰਾ ਏ ਅਤੇ ਅੱਜ ਅਸੀਂ ਅੱਜ ਦੀ ਤਰੀਕ ਜਾਣੀ ਕਿ 6 ਅਕਤੂਬਰ ਵਾਲਾ ਦਿਹਾੜਾ ਮੈਲਬਰਨ ਦੇ ਵਿੱਚ ਜਿੱਥੇ ਬਦਲਦਾ ਮੌਸਮ ਗਰਮੀ ਆਉਂਦੀ ਆਉਂਦੀ ਫਿਰ ਠੰਡ ਦੇ ਨਜ਼ਾਰੇ ਲੈ ਕੇ ਆਈ ਹੈ ਉੱਥੇ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਧੁੱਪ ਇਹਨਾਂ ਪਹਾੜੀਆਂ ਦੇ ਉੱਤੇ ਆਪਣੇ ਹੀ ਰੰਗ ਦਾ ਜੌਂਪ ਖਾ ਰਹੀ ਹੈ ਪੰਜਾਬ ਦੇ ਵਿੱਚ ਜੇ ਮੌਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਦੇਸ਼ ਪੰਜਾਬ ਸਾਡਾ ਹੈ ਹੀ ਮੌਸਮ ਦੇ ਤਿਉਹਾਰਾਂ ਨਾਲ ਹੈ ਅੱਸੂ ਦਾ ਮਹੀਨਾ ਆਮ ਤੌਰ 'ਤੇ 30 ਦਿਨ ਦਾ ਹੁੰਦਾ ਹੈ ਅਤੇ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ 15 ਸਤੰਬਰ ਤੋਂ ਲੈ ਕੇ 14 ਅਕਤੂਬਰ ਤੱਕ 30 ਦਿਨਾਂ ਦਾ ਇਹ ਮਹੀਨਾ ਹੁੰਦਾ ਹੈ ਸਾਡੇ ਉੱਥੇ ਇਸ ਵੇਲੇ ਪਤਝੜ ਦਾ ਮੌਸਮ ਹੈ ਅਤੇ ਸ਼ਾਇਦ ਮੰਨਿਆ ਜਾਂਦਾ ਹੈ ਕਿ ਬੜਾ ਪੰਜਾਬ ਦੇ ਵਿੱਚ ਜੇ ਮੌਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਦੇਸ਼ ਪੰਜਾਬ ਸਾਡਾ ਹੈ ਹੀ ਮੌਸਮ ਦੇ ਤਿਉਹਾਰਾਂ ਨਾਲ ਹੈ ਅੱਸੂ ਦਾ ਮਹੀਨਾ ਆਮ ਤੌਰ 'ਤੇ 30 ਦਿਨ ਦਾ ਹੁੰਦਾ ਹੈ ਅਤੇ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ 15 ਸਤੰਬਰ ਤੋਂ ਲੈ ਕੇ

ਦੇ ਆ ਤੇ ਜਦੋਂ ਪਸੀਨਾ ਸਾਡਾ ਚੂਚੂ ਜਾਂਦਾ ਤੇ ਇਸ ਮਹੀਨੇ ਜਿਹੜੀ ਠੰਡੀ ਮੌਸਮ ਠੰਡੀ ਹਵਾ ਚੱਲਦੀ ਆ ਤੇ ਜੇ ਕਿਤੇ ਅਸੀਂ ਆਪਣੇ ਪਿੰਡਾਂ 'ਚ ਤੂਤਾਂ ਦੇ ਛਾਵੇਂ ਬੈਠੇ ਹੋਈਏ ਟਾਹਲੀਆਂ ਦੇ ਠੰਡੇ ਥੱਲੇ ਬੈਠੇ ਹੋਈਏ ਤੇ ਸਾਨੂੰ ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ ਹੈ ਸੁਹਾਵਣਾ ਮੌਸਮ ਪੰਜਾਬ ਦੇ ਮੌਸਮ ਨੂੰ ਆਪਣੇ ਵੱਖਰੇ ਅੰਦਾਜ਼ ਦੀ ਗਲਵਕੜੀ ਵਿੱਚ ਲੈ ਲੈਂਦਾ ਹੈ ਮੈਂ ਜਦੋਂ ਕਿਤੇ ਕਾਰ 'ਚ ਬੈਠਿਆਂ ਪਲੈਂਟੀ ਵੈਲੀ ਦੇ ਖੂਬਸੂਰਤ ਇਲਾਕਿਆਂ 'ਚੋਂ ਲੰਘਦਾ ਹਾਂ ਅਤੇ ਸਾਨੂੰ ਸਾਡੇ ਆਪਣੇ ਪਿੰਡਾਂ ਦੇ ਉੱਚੇ ਉੱਚੇ ਸਫੈਦਿਆਂ ਦੇ ਲਾਏ ਹੋਏ ਬੂਟੇ ਦੂਰ ਉੱਡਦੇ ਬੱਦਲ ਅਤੇ ਗਰਮ ਸਰਦ ਹਵਾਵਾਂ ਅਤੇ ਮਿੱਟੀ ਦੀ ਮਹਿਕ ਜਿਹੜੀ ਹੈ ਉਹ ਇਹਨਾਂ ਮਹੀਨਿਆਂ 'ਚ ਬੜੀ ਯਾਦ ਆਉਂਦੀ ਹੈ ਅੱਸੂ ਦਾ ਮਹੀਨਾ ਪਤਝੜ ਜਾਣੀ ਕਿ ਸਰਦ ਮਹੀਨੇ ਦੀ ਸਰਦ ਰੁੱਤ ਦੀ ਸ਼ੁਰੂਆਤ ਹੈ ਅਤੇ ਜਿੱਥੇ ਇਹ ਮੌਸਮ ਖੁਸ਼ਗਵਾਰ ਹੁੰਦਾ ਉੱਥੇ ਸਾਡੇ ਖੇਤੀਬਾੜੀ ਕਿਸਾਨਾਂ ਲਈ ਅਗਲੀ ਫਸਲ ਦੀ ਤਿਆਰੀ ਵੀ ਹੁੰਦੀ ਹੈ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ ਮੰਨ ਲਓ ਕਿ ਝੋਨਾ ਅਤੇ ਚੌਲ ਜਿਹੜਾ ਆ ਉਹ ਪੱਕ ਕੇ ਤਿਆਰ ਹੋਣ ਲੱਗਾ ਅਤੇ ਖੇਤਾਂ ਨੂੰ ਜਿਹੜਾ ਸਿਆਲ ਦੀ ਫਸਲ ਲਈ ਬਿਜਾਈ ਲਈ ਤਿਆਰ ਕੀਤਾ ਜਾਂਦਾ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਸਾਡੀ ਜਿਹੜੀ ਕਹਿ ਲਈਏ ਕਿ ਪੰਜਾਬ ਦਾ ਕਿਸਾਨ ਖੇਤੀਬਾੜੀ ਅਤੇ ਧੰਦਿਆਂ ਦੇ ਉੱਤੇ 60-65% ਲੋਕ ਨਿਰਭਰ ਕਰਦੇ ਨੇ ਭਾਵੇਂ ਕਿ ਵੱਡੀ ਪੱਧਰ 'ਤੇ ਸਾਡੀ ਜਿਹੜੀ ਆਰਥਿਕਤਾ ਪੰਜਾਬ ਦੀ ਖੇਤੀਬਾੜੀ 'ਤੇ ਨਿਰਭਰ ਨਹੀਂ ਹੈਗੀ ਜੇ ਅਸੀਂ ਸ਼ਹਿਰੀ ਵੱਸੋਂ ਜਾਂ ਜਿਹੜੇ ਦੂਜੇ ਕੰਮਾਂ ਕਾਜਾਂ ਦੇ ਵਿੱਚ ਨੌਕਰੀਆਂ ਕਰਦੇ ਨੇ ਉਹਨਾਂ ਨੂੰ ਵਿੱਚ ਪਾ ਲਈਏ ਅਤੇ ਕਿਸਾਨੀ ਦੇ ਲਈ ਜਿਹੜੀ ਫਸਲ ਦਾ ਮੁੱਖ ਸਰੋਤ ਜਿਹੜਾ ਆ ਉਹ ਸਾਡਾ ਇਹੀ ਫਸਲਾਂ ਹੈਗੀਆਂ ਨੇ ਪਰ ਹੁਣ ਮਹੀਨਾ ਕਿਉਂਕਿ ਬਦਲਾਓ ਦਾ ਆ ਮਹੀਨਾ ਪਿਆਰ ਦਾ ਆ ਅਤੇ ਅੱਸੂ ਮਹੀਨਾ ਖਾਸ ਤੌਰ 'ਤੇ ਸਤੰਬਰ ਅਕਤੂਬਰ ਦਾ ਮਹੀਨਾ ਸਾਡੇ ਸਿੱਖ ਅਧਿਆਰ ਸਿੱਖ ਪਰੰਪਰਾ ਅਨੁਸਾਰ ਅਧਿਆਤਮਕ ਮਹੀਨਾ ਵੀ ਹੈ ਜਾਗਰੂਕ ਮਹੀਨਾ ਵੀ ਹੈ ਮਿਲਣ ਮਿਲਾਪ ਦਾ ਮਹੀਨਾ ਵੀ ਹੈ ਵਿਛੋੜੇ ਦਾ ਮਹੀਨਾ ਵੀ ਹੈ ਇੱਕ ਅੱਸੂ ਜਾਣੀ ਕਿ 15-16 ਸਤੰਬਰ ਨੂੰ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਨਾਲ ਹੀ 16-17 ਨੂੰ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਵੀ ਹੈ 22 ਸਤੰਬਰ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਦੇ ਉੱਤੇ ਵੀ ਖਾਸ ਗੱਲਬਾਤ ਕੀਤੀ ਸੀ ਦੂਜੇ ਬੰਨੇ ਅਸੀਂ ਜੋ ਸਾਡੀ ਪੁਰਾਣੀ ਰਵਾਇਤ ਰਹੀ ਹੈ ਜੋ ਲੋਕ ਵੇਦਾਂ ਸੰਸਕ੍ਰਿਤ ਨੂੰ ਮੰਨਦੇ ਨੇ ਉਸ ਉਹਨਾਂ ਦੀ ਪਰੰਪਰਾਵਾਂ ਵਿੱਚ ਮੰਨਦੇ ਨੇ ਸਨਾਤਨੀ ਧਰਮ ਦੇ ਵਿੱਚ ਸ਼ਰਾਧਾਂ ਦਾ ਅੱਸੂ ਦਾ ਪਹਿਲਾ ਪੰਦੜਵਾਰਾ 1-15 ਅੱਸੂ ਉੱਥੇ ਨਾਲ ਪਿੱਤਰਾਂ ਨੂੰ ਯਾਦ ਕਰਨਾ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਨਾ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨੀਆਂ ਅਤੇ ਮਾਤਾ ਦੀ ਪੂਜਾ ਦੇ ਵਿੱਚ ਨਰਾਤਿਆਂ ਦਾ ਜਿਹੜਾ ਪਵਿੱਤਰ ਨਰਾਤੇ ਨੇ ਸ਼ੁਰੂ ਹੋਣ ਦਾ ਉਹ ਵੀ ਮਹੀਨਾ ਇੱਥੇ ਹੀ ਹੈ ਅਤੇ ਜੇ ਅਸੀਂ ਕਹਿ ਲਈਏ ਕਿ ਸਾਡੇ ਲਈ ਦੁਸਹਿਰਾ ਤਿਉਹਾਰ ਅਤੇ ਫਿਰ ਅੱਗੇ ਦਿਵਾਲੀ ਵੀ ਆਉਣ ਵਾਲੀ ਹੈ ਅਤੇ ਨਾਲ ਇਹਨਾਂ ਦਿਨਾਂ ਵਿੱਚ ਮਹਾਨੌਮੀ ਦੁਰਗਾ ਅਸ਼ਟਮੀ ਜਿਹੜੇ ਜਿੱਥੇ ਕੰਜਕਾਂ ਬਿਠਾਈਆਂ ਜਾਂਦੀਆਂ ਉੱਥੇ ਛੋਟੀਆਂ ਕੰਜਕਾਂ ਨੂੰ ਪੂੰਝ ਕੇ ਛੋਟੀਆਂ ਕੰਨਿਆਵਾਂ ਨੂੰ ਪੂਜਾ ਕਰਕੇ ਘਰਾਂ ਦੇ ਵਿੱਚ ਹਲਵੇ ਪੂਰੀ ਖਾਣੇ ਛੋਲੇ ਖਾਣੇ ਇਹ ਸਾਡੇ ਮੌਸਮੀ ਜਿਹੜੇ ਖਾਣੇ ਪਹੁੰਚਾਉਣੇ ਨੇ ਉਹ ਵੀ ਆਪਣਾ ਉਹਨਾਂ ਦਾ ਆਨੰਦ ਹੈ ਬੱਚਿਆਂ ਖਾਸ ਕਰ 'ਤੇ ਛੋਟੀਆਂ ਬੱਚੀਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਕੰਜਕਾਂ ਵਾਂਗੂ ਪੂਜਿਆ ਜਾਣਾ ਉਹ ਆਪਣੇ ਆਪ ਨੂੰ ਖੁਸ਼ੀ ਦਾ ਦਿਹਾੜਾ ਹੁੰਦਾ ਹੈ 24 ਅੱਸੂ ਦੁਸਹਿਰਾ ਹੈ ਅਤੇ ਦੁਸਹਿਰਾ ਸਾਨੂੰ ਪਤਾ ਆ ਕਿ ਅਸੀਂ ਕਿਸ ਕਰਕੇ ਮਨਾਉਂਦੇ ਹਾਂ ਅਤੇ ਪੂਰਨਮਾਸੀ ਵਾਲੀ ਦਿਨ ਇੱਥੇ ਜਿਹੜਾ ਸਾਡੇ ਇੱਕ ਪਿੰਡਾਂ ਵਿੱਚ ਰਵਾਇਤ ਹੈ ਕਿ ਦੀਵੇ ਬਾਲ ਕੇ ਜਿਹਨੂੰ ਆਪਾਂ ਗੜਬੜੇ ਵੀ ਕਹਿੰਦੇ ਹਾਂ ਗਦਬੜੇ ਵੀ ਕਈ ਘਰਾਂ 'ਚ ਕਹਿੰਦੇ ਨੇ ਅਤੇ ਮਿਠਿਆਈ ਜਾਂ ਪੈਸੇ ਇਕੱਠੇ ਕਰਦੇ ਆ ਅਤੇ ਆਪਣੇ ਪੀਰਾਂ ਦੀਆਂ ਸਮਾਧਾਂ 'ਤੇ ਉੱਥੇ ਦੀਵੇ ਜਗਾ ਕੇ ਉਹਨਾਂ ਨੂੰ ਪੁਰਾਣੇ ਪਿੱਤਰਾਂ ਨੂੰ ਯਾਦ ਕਰਨਾ ਉਹ ਦਿਹਾੜਾ ਵੀ ਮਨਾਇਆ ਜਾਂਦਾ ਹੈ ਤੁਹਾਡੇ ਕੋਲੋਂ ਅੱਸੂ ਦੇ ਮਹੀਨੇ ਦੀ ਕੋਈ ਖਾਸ ਗੱਲਬਾਤ ਹੋਵੇ ਤਾਂ ਉਹਦੇ 'ਤੇ ਵੀ ਆਪਾਂ ਗੱਲ ਕਰ ਸਕਦੇ ਹਾਂ ਅਤੇ ਜੇ ਤੁਸੀਂ ਕਹੋ ਵੀ ਅੱਸੂ ਦੇ ਮਹੀਨੇ ਦੀਆਂ ਖੂਬੀਆਂ ਇੰਨੀਆਂ ਨੇ ਅਤੇ ਮਿੱਟੀ ਦੀ ਖੁਸ਼ਬੋ ਜਿਹੜੀ ਜਦੋਂ ਸਾਨੂੰ ਆਉਂਦੀ ਹੈ ਤਾਂ ਸਦੋਂ ਬੋਲਬੋਲ ਪੈਂਦੀ ਹੈ ਆਓ ਆਪਣੀ ਮਿੱਟੀ ਦੀ ਲਬਰੇਜ਼ ਦੇ ਵਿੱਚ ਹੰਸਰਾਜ ਹੰਸੋਣਾ ਦਾ ਗੀਤ ਸੁਣਦੇ ਹਾਂ ਅਤੇ ਫਿਰ ਦੇਖਦੇ ਹਾਂ ਵੀ ਉਹ ਇਸ ਗੀਤ ਨੂੰ ਅੱਗੇ ਲੈ ਕੇ ਸਾਡੇ ਕੋਲੋਂ ਕੀ ਰਵਾਇਤ ਕਰਦੇ ਨੇ ਮਿੱਟੀ

ਵਾਜੀਵਾ ਵਾਜੀਵਾ ਹਸਰਾ ਹਸਰਾਉਣੀ ਮਿੱਟੀ ਨਾਲ ਪਿਆਰ ਮੋਹ ਦੀ ਗੱਲ ਕਰਦੇ ਆ ਅਤੇ ਮਿੱਟੀ ਨੇ ਕੀ ਬੋਲਣਾ ਜੋ ਬੋਲਣਾ ਮਿੱਟੀ ਦੇ ਇਹਨਾਂ ਬੰਦਿਆਂ ਨੇ ਬੋਲਣਾ ਸਾਡੀ ਮਿਹਨਤ ਸਾਡਾ ਹੱਕ ਸਾਡੇ ਰਹਿਣ ਦੇ ਜਿਉਣ ਦੇ ਢੰਗ ਤਰੀਕੇ ਸਾਡੇ ਬਾਬਿਆਂ ਨੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਉਹਦੇ ਅਨੁਸਾਰ ਸਾਡਾ ਜੀਵਨ ਕੀ ਹੈ ਇਹ ਸਾਡੀਆਂ ਅਕਸਰ ਗੱਲਾਂ ਬਾਤਾਂ 'ਚੋਂ ਸਾਨੂੰ ਨਜ਼ਰ ਆ ਜਾਂਦਾ ਹੈ ਮੈਲਬਨ ਮੇਲਿਆਂ ਦਾ ਸ਼ਹਿਰ ਹੈ ਇੱਥੇ ਮੌਸਮ ਦੇ ਬਦਲਾਅ ਦੇ ਅਨੁਸਾਰ ਵੀ ਦਿਨ ਤਿਉਹਾਰ ਚੱਲਦੇ ਰਹਿੰਦੇ ਆ ਪਰ ਸਾਡੇ ਲਈ ਜਿੱਥੇ ਤੀਆਂ ਮੁੱਕਦੀਆਂ ਨੇ ਉੱਥੇ ਹੁਣ ਦੀਵਾਲੀ ਦੇ ਮੇਲੇ ਸ਼ੁਰੂ ਹੋ ਗਏ ਨੇ ਰਾਜਨੀਤਿਕ ਸਰਗਰਮੀਆਂ ਵੀ ਇੱਥੇ ਆਪਣੇ ਚਰਮ ਸੀਮਾ 'ਤੇ ਨੇ ਪਰ ਸਾਨੂੰ ਸਾਡੀ ਅਮੀਰ ਵਿਰਾਸਤ 'ਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਜੇ ਇੱਥੇ ਰਹਿਣਾ ਆ ਇਸ ਮਹੀਨੇ ਖਾਸ ਤੌਰ 'ਤੇ ਅਤੇ ਸਾਨੂੰ ਇਹ ਸਿੱਖਿਆ ਮਿਲਦੀ ਕਿ ਜਿੱਥੇ ਵਿਛੋੜਾ ਮਿਲਾਪ ਵਿਰਾਗ ਦੀ ਗੱਲ ਹੈ ਉੱਥੇ ਆਪਣਾ ਮਨ ਇਕਾਗਰ ਕਰਕੇ ਉਸ ਪਰਮਾਤਮਾ ਦੇ ਵਿੱਚ ਜੀਵਨ ਬਿਤਾਉਣ ਕਰਨਾ ਖਾਸ ਤੌਰ 'ਤੇ ਅੱਸੂ ਦੇ ਮਹੀਨੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਅਸ ਵਿਸਤੀ ਆਇਓ ਹਰ ਸਿਓ ਚੇਤ ਸਰੇ ਮਤਲਬ ਕਿ ਕੁਦਰਤ ਦੇ ਅੱਸੂ ਦੇ ਮਹੀਨੇ ਬਾਹਰੀ ਸੁੰਦਰਤਾ ਦੇ ਨਾਲ ਜਿੱਥੇ ਬਹੁਤ ਬਰੀਕੀ ਨਾਲ ਵਰਣਨ ਕਰਦੇ ਨੇ ਕੁਦਰਤ ਨਿਖਰ ਜਾਂਦੀ ਹੈ ਅਸਮਾਨ ਸਾਫ਼ ਹੁੰਦੇ ਨੇ ਕਪਾਹ ਦੇ ਖੇਤ ਚਿੱਟੇ ਖਿੜ ਜਾਂਦੇ ਨੇ ਚੁਫੇਰੇ ਹਰਿਆਵਲ ਹੁੰਦੀ ਹੈ ਅਤੇ ਇਸ ਮਹੀਨੇ ਵਿੱਚ ਗਰਮੀ ਘਟਣ ਕਰਕੇ ਮਨ ਸ਼ਾਂਤ ਹੋਣਾ ਸੁਭਾਵਿਕ ਹੈ ਜਿਵੇਂ ਮੀਂਹ ਦੀ ਬਾਰਿਸ਼ ਦੇ ਨਾਲ ਮਿੱਟੀ ਪਹਿਲੀ ਮਿੱਟੀ ਝੜ ਜਾਂਦੀ ਹੈ ਪਾਣੀ ਵਗ ਜਾਂਦਾ ਥਾਵਾਂ ਸਾਫ਼ ਹੋ ਜਾਂਦੀਆਂ ਉਸ ਤਰ੍ਹਾਂ ਹੀ ਮਨ ਦੇ ਵਿੱਚ ਵਿਕਾਰਾਂ ਨੂੰ ਵੀ ਮੁਕਤ ਹੋਣਾ ਸ਼ਾਂਤ ਹੋਣਾ ਸਾਡੇ ਇਸ ਮਹੀਨੇ ਦੀ ਅਕੀਦਾ ਸਾਨੂੰ ਇਹ ਆਪਣੀ ਵਿਰਾਸਤ 'ਚੋਂ ਮਿਲਦੀ ਹੈ ਅੱਸੂ ਦਾ ਮਹੀਨਾ ਪਤਝੜ ਦੀ ਨਿਸ਼ਾਨੀ ਹੈ ਅਤੇ ਪੱਤਾ ਜਦੋਂ ਡਿੱਗਦਾ ਆ ਘਰ ਤੋਂ ਬਾਹਰ ਨਿਕਲੋ ਅਤੇ ਇੱਥੇ ਵੀ ਸਾਨੂੰ ਕਿਤੇ ਨਾ ਕਿਤੇ ਪਤਝੜ ਨਜ਼ਰ ਆਉਂਦੀ ਹੈ ਅਮਲਤਾਸ ਦੇ ਨਵੇਂ ਫੁੱਲ ਜਿਹੜੇ ਖਿੜੇ ਨਜ਼ਰ ਆਉਂਦੇ ਆ ਪੁਰਾਣੇ ਪੱਤੇ ਡਿੱਗ ਕੇ ਨਜ਼ਰ ਆਉਂਦੇ ਆ ਬਸ ਬੁਢਾਪਾ ਅੰਤ ਸਮਾਂ ਹਰਕਤ ਇੱਦਾਂ ਦਾ ਹੁੰਦਾ ਪੱਤੇ ਹੱਥੋਂ ਗਿਰ ਜਾਂਦੇ ਆ ਅਤੇ ਇਹ ਜੀਵ ਆਤਮਾ ਪ੍ਰਭੂ ਦੇ ਚਰਨਾਂ ਵਿੱਚ ਜਾ ਕੇ ਅਸਲ ਭਾਗਾਂ ਵਾਲੀ ਹੋ ਜਾਂਦੀ ਹੈ ਇਹੋ ਜਿਹੀਆਂ ਗੱਲਾਂ ਦਾ ਨਿਚੋੜ ਸਾਨੂੰ ਸਾਡੇ ਜੀਵਨ ਵਿੱਚੋਂ ਮਿਲਦਾ ਆ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰਨੀ ਹੋਵੇ ਪੰਜਾਬੀਆਂ ਦੇ ਮੌਸਮ ਦੀ ਗੱਲ ਕਰਨੀ ਹੋਵੇ ਪੰਜਾਬੀਆਂ ਨਾਲ ਬਹਿਣੀ ਸੁਣਾਉਣੀ ਦੀ ਗੱਲ ਕਰਨੀ ਹੋਵੇ ਤਾਂ ਮੇਰਾ ਬਹੁਤ ਪਸੰਦੀਦਾ ਗੀਤ ਆ ਜਿਹਦੇ ਵਿੱਚ ਅੜਪ ਪੰਜਾਬੀ ਬੱਬੂ ਮਾਨ ਹੋਣੀ ਇਸ ਗੀਤ ਦੇ ਵਿੱਚ ਬੜਾ ਕੁਛ ਪੰਜਾਬੀ ਸੁਭਾਅ ਦੀ ਗੱਲ ਐਕਸਪਲੇਨ ਕਰਦੇ ਆ ਅਤੇ ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਅਸੀਂ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਵਧਾਉਂਦੇ ਹਾਂ

0: मोबाइल स्पीड कैमरा ले खब्बे मुड़ो पुलिस मोटरबाइक यूनिट ले सज्जे मुड़ो जानलेवा खतरनाक हादसे ले सिद्धे जाओ
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਥੋੜੀ ਜੇ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ ਟੀਏਸੀ ਵੱਲੋਂ ਇੱਕ ਸੁਨੇਹਾ
2: ਸਟੇਸ਼ਨ ਸਪਾਂਸਰ
3: ਕਿ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ
2: Station sponsor. On your local station, 88.6 Plenty Valley FM, the world at night.

ਬੱਬੂ ਮਾਨ ਹੁਣੀ ਚੱਕ ਲੋ ਕਰਕੇ ਕਬਜ਼ੇ ਲੈਣ ਦੀ ਗੱਲ ਕਰਦੇ ਆ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਦੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਮਿੱਟੀ ਦੇ ਵਿੱਚ ਇਹੋ ਹੀ ਖੁਸ਼ਬੂ ਹੈ ਕਿ ਇੱਥੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ ਇਸੇ ਕਰਕੇ ਸਾਡੇ ਕੋਲ ਜਿਹੜੇ ਬਹਾਦਰੀ ਦੇ ਤਗਮੇ ਨੇ ਘੋੜ ਸਵਾਰੀ ਹੋ ਗਈ ਜਾਂ ਘੋਲ ਹੋ ਗਿਆ ਜਾਂ ਜੁਝਾਰੂ ਕੰਮ ਹੋ ਗਏ ਜਾਂ ਦੌੜ ਹੋ ਗਈ ਜਾਂ ਤਾਕਤ ਦੀ ਉਹ ਗੱਲ ਹੋ ਗਈ ਉਹ ਹਮੇਸ਼ਾ ਹੀ ਸਾਡੇ ਚਰਚਾ ਦੇ ਵਿਸ਼ਾ ਰਹੂਗੀ ਪੰਜਾਬੀਆਂ ਦਾ ਖਾਣ ਪੀਣ ਖੁੱਲ੍ਹਦਲਾ ਸੁਭਾਅ ਇਹਦੇ ਪਿੱਛੇ ਭੂਗੋਲਿਕ ਕਾਰਨ ਵੀ ਨੇ ਸਾਡੇ ਉੱਥੋਂ ਦਾ ਮੌਸਮ ਰੁੱਤਾਂ ਦੀ ਗੱਲ ਵੀ ਹੈ ਪੌਣ ਪਾਣੀ ਵੀ ਹੈ ਅਤੇ ਸਾਡਾ ਪੰਜਾਬੀ ਸੁਭਾਅ ਵੀ ਹੈ ਅਤੇ ਜਿੱਥੇ ਇੱਕ ਪਾਸੇ ਪੰਜਾਬੀ ਸੁਭਾਅ ਦੀਆਂ ਗੱਲਾਂ ਸਾਨੂੰ ਇਹਨਾਂ ਗਾਣਿਆਂ 'ਚ ਵਾਧੂ ਦੇਖਣ ਨੂੰ ਮਿਲਦੀਆਂ ਨੇ ਉੱਥੇ ਪੰਜਾਬੀ ਫਿਰ ਕਿਸੇ ਦੀ ਟੈਂ ਨਾ ਸਮਝਣ ਅਤੇ ਪਿਆਰ ਨਾ ਭਾਵੇਂ ਆਪਣੀ ਜਿੰਦ ਵਾਰ ਦੇਣ ਇਹਦੀਆਂ ਗੱਲਾਂ ਵੀ ਸਾਡੇ ਆਲੇ ਦੁਆਲੇ ਪੜ੍ਹਨ ਲਿਖਣ ਸੁਣਨ ਨੂੰ ਮਿਲਦੀਆਂ ਨੇ ਕਹਾਣੀਆਂ ਬਹੁਤ ਨੇ ਪੰਜਾਬੀ ਗਾਂਹ ਵਧੂ ਕੌਮ ਹੁੰਦੇ ਹੋਏ ਖੁੱਲ੍ਹੇ ਖਾਤੇ ਪਾਉਂਦੇ ਹੋਏ ਖਾਣ ਪੀਣ ਖੁੱਲ੍ਹਾ ਰੱਖਦੇ ਹੋਏ ਅਜੋਕੀ ਕੰਜ਼ੂਮਰ ਓਰੀਐਂਟਡ ਬਜ਼ਾਰੀਕਰਨ ਸੁਸਾਇਟੀ ਨੂੰ ਬਹੁਤ ਸੂਟ ਵੀ ਕਰਦੀ ਆ ਖਾਸ ਤੌਰ 'ਤੇ ਜਦੋਂ ਅਸੀਂ ਮੰਨਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਅਤੇ ਸਾਡੇ ਗੁਰਾਂ ਦੀ ਬਾਣੀ ਚੱਕੇ ਦਾ ਉਹ ਐਕਸਲ ਹੈ ਜਿਹਦੇ ਦੁਆਲੇ ਸਾਡੀ ਜ਼ਿੰਦਗੀ ਘੁੰਮਦੀ ਆ ਇਹੋ ਜਿਹੇ ਜਿੱਥੇ ਚੱਕ ਲਓ ਗੀਤ ਚੰਗੇ ਤਾਂ ਲੱਗਦੇ ਆ ਪਰ ਕਹਿੰਦੇ ਭੁਗਤਣੇ ਬੜੇ ਔਖੇ ਹੁੰਦੇ ਆ ਅਤੇ ਫਿਰ ਇਹੋ ਜਿਹੇ ਗੀਤਾਂ ਦੇ ਵਿੱਚ ਆਪਣੇ ਸਰਤਾਜ ਸਾਹਿਬ ਵੀ ਕੁਛ ਨੁਕਤਾ ਜਿਹੜਾ ਸਾਡੇ ਨਾਲ ਸਾਂਝਾ ਕਰਦੇ ਆ ਲਓ ਜੀ ਸਤਿੰਦਰ ਸਰਤਾਜ ਹੋਣਾ ਦਾ ਗੀਤ ਸੁਣਦੇ ਹਾਂ ਅਤੇ ਨਾਲੇ ਫਿਰ ਪ੍ਰੋਗਰਾਮ ਦੀ ਅਗਲੀ ਸਾਂਝ ਪਾਉਂਦੇ ਹਾਂ

0: পুলিশ বুঝবাসলেই খাবে মুড়ো সাফ টেস্ট ওয়ালিয়া পুলিশ মোটরসাইকেলালি সজ্জে মুড়ো জানলেওয়া খতরনাক হাদসেলি সিদ্ধে যাও
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ ਟੀਏਸੀ ਵੱਲੋਂ ਇੱਕ ਸੁਨੇਹਾ
2: ਸਟੇਸ਼ਨ ਸਪਾਂਸਰ ਦ ਵਰਲਡ ਐਟ ਨਾਈਟ ਔਨ ਯੋਰ ਲੋਕਲ ਸਟੇਸ਼ਨ ਪਲੈਂਟੀ ਵੈਲੀ ਐਫਐਮ

Plenty Valley FM ਦੇ ਵਿੱਚ ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ ਚੋ ਗੱਲ ਅਸੀਂ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਤੋਂ ਬੋਲ ਰਹੇ ਹਾਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਜ਼ਿੰਦਗੀ ਜਿਉਣ ਦੇ ਕੁਝ ਦਿਸ਼ਾ ਨਿਰਦੇਸ਼ ਸਾਡੇ ਆਲੇ ਦੁਆਲੇ ਚੋਂ ਲੈਂਦੇ ਹਾਂ ਕੁਝ ਖਬਰਾਂ 'ਤੇ ਪੰਛੀ ਝਾਤ ਪਾਉਂਦੇ ਹਾਂ ਅਤੇ ਇਸ ਦੇ ਨਾਲ ਹੀ ਨਾਲ ਅਸੀਂ ਆਪਣੀਆਂ ਗਤੀਵਿਧੀਆਂ ਨੂੰ ਵੱਡੇ ਪੱਧਰ 'ਤੇ ਦੁਨੀਆ ਸਾਹਮਣੇ ਰੱਖਣ ਦੀ ਜੋ ਸਾਡੀ ਸੰਘਰਸ਼ ਭਰੀ ਜ਼ਿੰਦਗੀ ਹੈ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਦਾ ਜ਼ਿਕਰ ਉਹਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ ਪਲੈਂਟੀ ਵੈਲੀ ਐਫ ਐਮ ਤੁਹਾਡੇ ਸਥਾਨਕ ਮਸਲਿਆਂ ਨੂੰ ਸਥਾਨਕ ਕਲਾਕਾਰਾਂ ਨੂੰ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਦੂਰ ਤੱਕ ਲੋਕਾਂ ਨੂੰ ਵੱਖ ਵੱਖ ਜ਼ਰੀਏ ਨਾਲ ਪਹੁੰਚਾਉਂਦਾ ਹੈ ਤੁਸੀਂ ਇਹ ਪ੍ਰੋਗਰਾਮ 88.6 'ਤੇ ਜਿੱਥੇ ਇਸ ਵੇਲੇ ਲਾਈਵ ਸੁਣਦੇ ਹੋ ਉੱਥੇ ਇਸ ਪ੍ਰੋਗਰਾਮ ਨੂੰ ਤੁਸੀਂ pvfm.org.au 'ਤੇ ਜਾ ਕੇ ਵੀ ਸਾਡੇ ਨਾਲ ਸਾਂਝਾ ਪਾ ਸਕਦੇ ਹੋ ਪਰਦੇਸ ਆ ਕੇ ਅਸੀਂ ਕੀ ਕੁਛ ਭੁੱਲਦੇ ਹਾਂ ਕੀ ਕੁਛ ਗਵਾਉਂਦੇ ਹਾਂ ਇਹਦਾ ਹਿਸਾਬ ਕਿਤਾਬ ਲਾਉਣਾ ਤਾਂ ਔਖਾ ਜਿਹਾ ਕੰਮ ਹੈ ਪਰ ਜੇ ਇਹ ਗੀਤ ਵਿੱਚ ਵੇਖਿਆ ਜਾਵੇ ਤਾਂ ਸ਼ਾਇਦ ਸਾਨੂੰ ਕੁਛ ਚੀਜ਼ਾਂ ਦੇ ਇਸ਼ਾਰੇ ਸਿੱਧੇ ਮਿਲ ਜਾਣਗੇ

ਪਰਦੇਸਾਂ ਚ ਆ ਕੇ ਆਪਣੀ ਮਿੱਟੀ ਨਾਲ ਪਿਆਰ ਪਿਆਰ ਪਾਉਣਾ ਪਿੱਛੇ ਰਹਿ ਚੁੱਕਿਆਂ ਦੀ ਜ਼ਿਕਰ ਕਰਕੇ ਅਸੀਂ ਅਕਸਰ ਆਪਣੇ ਆਪ ਨੂੰ ਧਰਵਾਸ ਤਾਂ ਦਿੰਦੇ ਹਾਂ ਪਰ ਸਾਡੇ ਪਰਦੇਸੀ ਮਨਾਂ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ ਪਰਦੇਸੀਆਂ ਦੇ ਦੁੱਖ ਵੱਖਰੇ ਜਦ ਤੱਕ ਅਸੀਂ ਪਰਦੇਸ ਹੰਢਾਈਏ ਨਾ ਵਿਯੋਗ ਹੰਢਾਈਏ ਨਾ ਉਦੋਂ ਤੱਕ ਇਹਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਬਹੁਤ ਔਖਾ ਬੜਾ ਅਣਗੋਲਿਆ ਸ਼ਾਇਰ ਗਾਇਕ ਰਾਜ ਗਰੇਵਾਲ ਕਿਤੇ ਇੰਨੇ ਦਿਲ 'ਚ ਹੂ ਪਾਉਂਦਾ ਆ ਫਿਲਮ ਇਸ ਗਾਣੇ ਦੀ ਕਹਾਣੀ ਸਾਡੇ ਪਰਦੇਸੀ ਮਨਾਂ ਦੇ ਵਿੱਚ ਉਹ ਕਹਾਣੀ ਬਿਆਨ ਕਰਦੀ ਆ ਕਿ ਇੱਥੋਂ ਉਹਨੂੰ ਬਿਆਨ ਕਰਨਾ ਔਖਾ ਅਸੀਂ ਛੱਲੇ ਦੇ ਰੂਪ ਵਿੱਚ ਕਿ ਛੱਲਾ ਵਾਪਸ ਕਿਉਂ ਨਹੀਂ ਮੁੜਿਆ ਬਸ ਇਸ ਗਾਣੇ ਵਿੱਚ ਗੱਲ ਕਲੀਅਰ ਹੋ ਜਾਂਦੀ ਆ

ਤੱਕ ਦੀ ਸਭ ਤੋਂ ਵੱਡੀ ਖਬਰ ਜਿਸ ਤੇ ਸਭ ਦੀ ਨਜ਼ਰ ਸੀ ਕਿ ਜਗਮੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਜਿੱਤਦਾ ਹੈ ਕਿ ਨਹੀਂ ਤੇ ਬੀਤੀ ਸ਼ਾਮ ਮੈਲਬੌਨ ਦੀ ਡਾਕਟਰਾਂ ਦੀ ਟੀਮ ਨੇ ਜਗਮੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ

ਗੱਲ ਪ੍ਰਵਾਸ ਦੀ ਹੁੰਦੀ ਹੈ ਗੱਲ ਛੱਲੇ ਦੇ ਵਾਪਸ ਜਾਣ ਦੀ ਹੁੰਦੀ ਹੈ ਪਰ ਛੱਲਾ ਵਾਪਸ ਜਾਣਾ ਨਹੀਂ ਸਾਨੂੰ ਵੀ ਪਤਾ ਕਿ ਸਾਡੀਆਂ ਮਜਬੂਰੀਆਂ ਕੀ ਨੇ ਜੇ ਅੱਜ ਅਸੀਂ ਹੁਣ ਦੇਸ਼ ਦੇ ਹਾਲਾਤ 'ਤੇ ਝਾਤੀ ਮਾਰਦੇ ਹਾਂ ਜਿਸ ਪ੍ਰਵਾਸ ਨੇ ਜਿਸ ਪ੍ਰਵਾਸੀਆਂ ਨੇ ਜਿਸ ਮਾਈਗ੍ਰੈਂਟ ਪਾਲਿਸੀਜ਼ ਨੇ ਇਸ ਮੁਲਕ ਦੇ ਮਿੱਟੀ ਨੂੰ ਸੁੰਜਿਆ ਇਸ ਮੁਲਕ ਵਿੱਚ ਸਾਡੇ ਪਸੀਨਾ ਖੂਨ ਡਿੱਗਾ ਆ ਉਸ ਮਿੱਟੀ ਵਿੱਚ ਅੱਜ ਪ੍ਰਵਾਸ ਵੀ ਚੁਭਣ ਲੱਗਦਾ ਆ ਅੱਜ ਕੁਛ ਭਾਈਚਾਰੇ ਨੂੰ ਇਹ ਵੀ ਲੱਗਦਾ ਆ ਕਿ ਪ੍ਰਵਾਸ ਆ ਕੇ ਸਾਡੇ ਰਹਿਣ ਸਹਿਣ ਦੇ ਢੰਗ ਨੂੰ ਔਖਾ ਕਰ ਰਹੇ ਆ ਪਰ ਅਸੀਂ ਇਹ ਵੀ ਦੇਖਿਆ ਕਿ ਛੱਲਾ ਵਾਪਸ ਕਿਉਂ ਨਹੀਂ ਮੁੜਦਾ ਇਹ ਪ੍ਰਵਾਸੀ ਵਾਪਸ ਨਹੀਂ ਜਾ ਸਕਦੇ ਇਹ ਪਰਦੇਸੀ ਵਾਪਸ ਨਹੀਂ ਜਾ ਸਕਦੇ ਇਹ ਪਰਦੇਸੀਆਂ ਨੇ ਪਰਦੇਸ ਨੂੰ ਆਪਣਾ ਘਰ ਬਣਾਇਆ ਪਰਦੇਸ ਨੂੰ ਆਪਣਾ ਦੇਸ਼ ਬਣਾਇਆ ਪਰ ਸਾਡੇ ਅੰਦਰ ਆਪਣਾ ਦੇਸ਼ ਹਮੇਸ਼ਾ ਹੀ ਵੱਸਦਾ ਅਤੇ ਵੱਸਦਾ ਰਹੇਗਾ ਇਸ ਵੇਲੇ ਸਰਕਾਰਾਂ ਦੇ ਵਿੱਚ ਜਿੱਥੇ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਆ ਅਤੇ ਚੋਣਾਂ ਦੇ ਵਿੱਚ ਬਹੁਤ ਕੁਛ ਖੁੱਲ੍ਹ ਕੇ ਸਾਹਮਣੇ ਆਉਂਦਾ ਬਹੁਤ ਕੁਛ ਜਿਹੜਾ ਦੱਬਿਆ ਹੁੰਦਾ ਉਹ ਵੀ ਸਾਹਮਣੇ ਆ ਜਾਂਦਾ ਜਿੱਥੇ ਇੱਕ ਪਾਸੇ ਜਿੱਦਾਂ ਭਾਰਤ ਦੇ ਵਿੱਚ ਸੱਜੇ ਪੱਖੀ ਗਰਮ ਖਿਆਲੀ ਸਿਆਸਤ ਬੜੀ ਤਿੱਖੀ ਹੋ ਜਾਂਦੀ ਹੈ ਉਸੇ ਤਰ੍ਹਾਂ ਦੀ ਸਿਆਸਤ ਇੱਥੇ ਹੁੰਦੀ ਨਜ਼ਰ ਹੁੰਦੀ ਆਈ ਆ ਬੜਾ ਸੌਖਾ ਆ ਕਿਸੇ ਵੀ ਪਾਰਟੀ ਦੇ ਲਈ ਪ੍ਰਵਾਸੀਆਂ ਬਾਰੇ ਬੁਲਾ ਭਰਾ ਬੋਲ ਕੇ ਉਹਨਾਂ ਨੂੰ ਨਿੰਦ ਕੇ ਉਹਨਾਂ ਦੀਆਂ ਨੀਤੀਆਂ 'ਤੇ ਕਟੌਤੀ ਕਰਕੇ ਅੱਗੇ ਵਧਣ ਦੀ ਨੀਤੀ ਬਣਾਉਣ ਦੀ ਉਨਾ ਹੀ ਸ਼ਾਇਦ ਔਖਾ ਆ ਕਿ ਅਸੀਂ ਇਮੀਗ੍ਰੇਸ਼ਨ ਦੀਆਂ ਨਾ ਪੋਲਿਸੀਜ਼ 'ਤੇ ਇਹਨਾਂ ਇੰਪੈਕਟ ਦੀ ਗੱਲ ਕਰੀਏ ਪ੍ਰਵਾਸ ਦੇ ਮੁਲਕਾਂ ਦੇ ਵਿੱਚ ਫਾਇਦੇ ਕੀ ਹੋਏ ਨੇ ਉਹਦੀ ਗੱਲ ਕਰੀਏ ਇਹ ਪ੍ਰਵਾਸ ਕਿੰਨੀ ਵੱਡੀ ਪੱਧਰ ਦੀ ਇਸ ਦੇਸ਼ ਦੀ ਆਰਥਿਕਤਾ ਨੂੰ ਪਹੀਆ ਨੂੰ ਗਰੀਸ ਦੇ ਰਹੇ ਆ ਉਹਦੀ ਗੱਲ ਕਰੀਏ ਇਹ ਵੀ ਨਾਲ ਕਰੀਏ ਕਿ ਇੱਕ ਪ੍ਰਵਾਸ ਇੱਕ ਨਵੇਂ ਕਿਸਮ ਦਾ ਸਮਾਜਿਕ ਤਾਣਾ ਬਾਣਾ ਬੁਣ ਰਹੇ ਆ ਪ੍ਰਵਾਸੀਆਂ ਨੇ ਅਜੋਕੇ ਸੰਚਾਰ ਸਾਧਨਾਂ ਨੂੰ ਆਪਸ ਵਿੱਚ ਜੋੜੀ ਰੱਖਣ ਵਿੱਚ ਬਹੁਤ ਵੱਡੀ ਪੱਧਰ 'ਤੇ ਯੋਗਦਾਨ ਪਾਇਆ ਸ਼ਾਇਦ ਅਜਿਹੀ ਗੱਲ ਜਿਹਦਾ ਕਿਤੇ ਅਸਰ ਹੁੰਦਾ ਨਹੀਂ ਜਾਂ ਗੱਲਬਾਤ ਚਰਚਾ ਦਾ ਵਿਸ਼ਾ ਨਹੀਂ ਬਣਦੀ ਤੁਸੀਂ ਹੈਰਾਨ ਹੋਵੋਗੇ ਕੀ ਹੋਇਆ ਵੇਖੋ ਨਾ ਇਹ ਪ੍ਰਵਾਸੀ ਇੱਕ ਦੂਜੇ ਤੋਂ ਦੂਰ ਨੇ ਅਸੀਂ ਪ੍ਰਦੇਸ਼ਾਂ ਵਿੱਚ ਬੈਠੇ ਹਾਂ ਆਪਣੇ ਪਿਆਰਿਆਂ ਸੱਜਣਾ ਮਿੱਤਰਾਂ ਦੀ ਹਰ ਹਰਕਤ ਦੀ ਖਬਰ ਅਸੀਂ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਰੱਖਦੇ ਹਾਂ ਜੇ ਅਸੀਂ ਪ੍ਰਦੇਸ਼ਾਂ 'ਚ ਨਾ ਹੁੰਦੇ ਤਾਂ ਸ਼ਾਇਦ ਵਟਸਐਪ ਵਰਤਣਾ ਹੀ ਕਿਸੇ ਨੇ ਨਹੀਂ ਸੀ ਸਥਾਨਕ ਗੱਲਾਂ ਅਸੀਂ ਇੱਕ ਦੂਜੇ ਨਾਲ ਰਹਿ ਜਾਣੀਆਂ ਸਨ ਫੋਨਾਂ ਕੰਪਨੀਆਂ ਦਾ ਲੱਖਾਂ ਕਰੋੜਾਂ ਅਰਬਾਂ ਦਾ ਡਾਟਾ ਸੰਚਾਰ ਸਾਧਨ ਸਾਨੂੰ ਇੱਕ ਦੂਜੇ ਨਾਲ ਜੋੜੀ ਰੱਖਣ ਵਿੱਚ ਕਾਮਯਾਬ ਹੁੰਦੇ ਨੇ ਇਹ ਪਰਦੇਸੀਆਂ ਦੀ ਪ੍ਰਵਾਸੀਆਂ ਦੀ ਇੱਕ ਅਸਿੱਧੀ ਆਰਥਿਕਤਾ ਦਾ ਵੱਡਾ ਜੋ ਯੋਗਦਾਨ ਹੈ ਜੋ ਸ਼ਾਇਦ ਕਿਤੇ ਅਧੇ ਅੱਖਰੇ ਨਜ਼ਰ ਨਹੀਂ ਪੈਂਦਾ ਕਿਤੇ ਸਿਰ ਜੋੜ ਕੇ ਸਿਆਣੇ ਬਹਿਣਗੇ ਗੱਲਾਂ ਹੋਣਗੀਆਂ ਕੁਛ ਹਿਸਾਬ ਕਿਤਾਬ ਲਾਵਾਂਗੇ ਕੁਛ ਗਿਣਤੀ ਮਿਣਤੀ ਪੋਟਿਆਂ 'ਤੇ ਗਿਣ ਕੇ ਕੀ ਖੱਟਿਆ ਕੀ ਗਵਾਇਆ ਪਾਵਾਂਗੇ ਅਤੇ ਸ਼ਾਇਦ ਸਾਨੂੰ ਅੱਗੇ ਕੁਛ ਹੋਰ ਵੀ ਰੰਗ ਨਜ਼ਰ ਆਉਣ ਪਰ ਇਹ ਗੱਲ ਤਾਂ ਪੱਕੀ ਆ ਵੀ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਅਜੇ ਇਹ ਬਣਦੀਆਂ ਨੇ ਕਿ ਪ੍ਰਵਾਸ ਨੂੰ ਰੋਕ ਦਿਓ ਕੱਟ ਲਗਾ ਦਿਓ ਇਹਨੂੰ ਬੁਲਾ ਲਓ ਇਹਨੂੰ ਛੱਡ ਦਿਓ ਇੱਥੇ ਬੁਲਾ ਲਓ ਉੱਥੇ ਛੱਡ ਦਿਓ ਇਹਦੇ ਨਾਲ ਬਹੁਤਾ ਫਾਇਦਾ ਨਹੀਂ ਹੋਣਾ ਆਸਟ੍ਰੇਲੀਆ ਰੱਬ ਦੀ ਧਰਤੀ ਹੈ ਇਹ ਜ਼ਮੀਨ ਇਹ ਭੋਏ ਬਿਲਕੁਲ ਖਾਲੀ ਨਰੋਈ ਹੈ ਇਸ ਭੋਏ ਨੂੰ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਲੋਕਾਂ ਨੇ ਆਪਣੇ ਪਿਆਰ ਮੁਹੱਬਤ ਨਾਲ ਸਿੰਜਿਆ ਅਤੇ ਇਹੀ ਇਸ ਭੋਏ ਦੀ ਖੂਬਸੂਰਤੀ ਹੈ ਕਿ ਇੱਥੇ ਵੱਖ ਵੱਖ ਤਰ੍ਹਾਂ ਦੇ ਲੋਕ ਪ੍ਰਾਣੀ ਇੱਥੇ ਆ ਕੇ ਵੱਸਦੇ ਆ ਜੀ ਹਾਂ ਨਹੀਂ ਤਾਂ ਫਿਰ ਯੋਗੀ ਤਾਂ ਬੰਦੇ ਨੇ ਬਣ ਜਾਣਾ ਹੁੰਦਾ ਸਾਡੇ ਕਿਸੇ ਕਹਾਣੀਆਂ ਦੇ ਵਿੱਚ ਯੋਗੀ ਕਈ ਤਰ੍ਹਾਂ ਦੇ ਹੁੰਦੇ ਆ ਅਤੇ ਜੇ ਅਸੀਂ ਯੋਗੀ ਨਹੀਂ ਵੀ ਬਣਾਂਗੇ ਅਸੀਂ ਆਪਣੇ ਨੁਕਤੇ ਜਾਣਦੇ ਹਾਂ ਵੀ ਗੱਲ ਇਸ ਨੁਕਤੇ 'ਤੇ ਮੁੱਕਣੀ ਹੈ ਵੀ ਜ਼ਿੰਦਗੀ ਜਿਉਣਾ ਕਿੱਥੇ ਅਤੇ ਜਾਣਾ ਕਿੱਥੇ ਆਸਟ੍ਰੇਲੀਅਨ ਸੰਘਰਸ਼ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਦੀ ਕਹਾਣੀ ਦਮਾਂ ਦਮ ਮਸਤ ਕਲੰਦਰ ਅਤੇ ਉਹਦਾ ਗੀਤ ਜਦੋਂ ਮੇਰੇ ਫੇਵਰੇਟ ਸ਼ਾਇਰ ਆਰਫ ਲੋਹਾਰ ਵਾਲੀ ਗਾਉਂਦੇ ਆ ਅਤੇ ਫਿਰ ਤੁਹਾਡੇ ਨਾਲ ਸਾਂਝਾ ਨਾ ਕਰਾਂ ਤਾਂ ਇਹ ਕਿੱਦਾਂ ਹੋ ਸਕਦਾ ਜੀ ਹਾਂ ਅਗਲਾ ਗੀਤ ਦਮਾਂ ਦਮ ਮਸਤ ਕਲੰਦਰ ਵਿੱਚ ਜਿੰਦੂਆ

0: واجیوا آرنٹ تا تیل نہیں دیکھتا پر تیل دی تار دیکھتا وہ کہندا اے ہے بھی اے بھی خیال رکھو کہ تیل مہنگا کتنا ہوندا جا رہا پر کی تیل مہنگا ہون نال ساڈیاں چیزاں یا ساڈی زندگی تے کوئی اثر پاوے گا قدرتی گل ہے جدو دو ڈالر لیٹر نو لئی دا سی ہن تین ڈالر لیٹر لواں گے ٹائی نو لواں گے سوا نو لواں گے پونے دو لواں گے فرق تاں پیندا اس گل دا چرچا اسی بہت گھٹ اپنے تھاواں تے کردے ہاں ਕਿੰਨਿਆਂ ਕੁ ਲੋਕਾਂ ਨੇ ਇਹ ਸਵਾਲ ਸਰਕਾਰਾਂ ਨੂੰ ਕੀਤੇ ਨੇ ਕਿ ਉਹਨਾਂ ਨੇ ਮਹਿੰਗਾਈ ਨੂੰ ਘਟਾਉਣ ਵਧਾਉਣ ਵਿੱਚ ਕੀ ਯੋਗਦਾਨ ਪਾਇਆ ਉਹਨਾਂ ਨੇ ਹੁਣ ਤੱਕ ਕਿਹੜੀਆਂ ਨੀਤੀਆਂ ਰਾਹੀਂ ਲੋਕਾਂ 'ਤੇ ਕਿੰਨੇ ਟੈਕਸ ਲਾਏ ਆ ਅਤੇ ਉਹ ਟੈਕਸ ਮਨੀ ਪੈਸਾ ਜਾ ਕਿੱਧਰ ਰਿਹਾ ਇਹਨਾਂ ਗੱਲਾਂ ਦਾ ਖੁਲਾਸਾ ਕਰਨ ਦੇ ਲਈ ਇੱਕ ਤੀਜੀ ਪਾਰਟੀ ਵੀ ਵਿੱਚ ਵਿੱਚ ਕਿਤੇ ਕਿਤੇ ਆਉਂਦੀ ਆ ਜਿਹੜੀ ਕਿਤੇ ਨਾ ਕਿਤੇ ਆਪਣੇ ਬੰਦੇ ਬੁੰਦੇ ਜਿਤਾ ਦਿੰਦੀ ਆ ਉਹ ਗ੍ਰੀਨ ਪਾਰਟੀ ਆ ਵਾਤਾਵਰਨ ਇਨਵਾਇਰਮੈਂਟ ਦੇ ਮੁੱਦਿਆਂ 'ਤੇ ਜ਼ਿਆਦਾ ਉਹ ਦਿਲਚਸਪੀ ਰੱਖਦੇ ਆ ਮੈਂ ਅਕਸਰ ਗ੍ਰੀਨ ਪਾਰਟੀ ਦੀਆਂ ਨੀਤੀਆਂ ਵੀ ਦੇਖਦਾ ਪਰ ਕਦੀ ਕਦੀ ਪੜ੍ਹਦੇ ਪੜ੍ਹਦੇ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਨੀਤੀਆਂ ਕਿਤੇ ਨਾ ਵਿਚਾਰੇ ਅੱਧ ਵਿਚਾਲੇ ਰਹਿੰਦੀਆਂ ਹੁਣੇ ਹੁਣੇ ਗ੍ਰੀਨ ਪਾਰਟੀ ਨੇ ਦੋ ਵੱਡੇ ਗਰੋਸਰੀ ਸਟੋਰ ਵੂਲਵਰਥ ਅਤੇ ਕੋਲਸ ਦੇ ਉੱਤੇ ਵੱਡਾ ਕਮੈਂਟ ਕੀਤਾ ਮੋਟੀ ਮੁੱਖ ਦੀ ਗੱਲ ਇਹ ਹੈ ਉਹਨਾਂ ਨੇ ਕਿਹਾ ਵੀ ਇਹ ਦੋਵੇਂ ਅਦਾਰੇ ਜਿਹੜੇ ਆ ਇਹ ਬਹੁਤ ਵੱਡਾ ਮੁਨਾਫਾ ਕਮਾ ਰਹੇ ਆ ਅਤੇ ਮੁਨਾਫਾ ਜਿਹੜਾ ਉਹ ਸਾਡੀ ਤੁਹਾਡੀ ਜੇਬਾਂ 'ਚੋਂ ਨਿਕਲਦਾ ਬਿਲੀਅਨ ਡਾਲਰ ਦੇ ਪ੍ਰੋਫਿਟ ਜਿਹੜੇ ਇਹਨਾਂ ਦੋਨਾਂ ਸਟੋਰਾਂ ਨੂੰ ਹੋਏ ਆ ਉਹਨਾਂ ਦੇ ਮੁਤਾਬਕ ਇਹਨਾਂ ਦੀਆਂ ਕੀਮਤਾਂ ਗਰੋਸਰੀ ਸਟੋਰ ਦੀਆਂ ਬਹੁਤ ਜ਼ਿਆਦਾ ਆ ਸਾਡੀ ਕਮਾਈ ਦਾ ਮੋਟਾ ਪੈਸਾ ਇਹਨਾਂ ਸਟੋਰਾਂ 'ਤੇ ਪੈਸੇ ਖਰੀਦਣ 'ਤੇ ਲੱਗ ਜਾਂਦਾ ਅਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਆਪਣੀ ਜਿਹੜੀ ਨੀਤੀ ਬਣਾਈ ਆ ਵੀ ਇੱਕ ਪੈਰਲਲ ਜਿਹੜੀ ਪਬਲਿਕ ਹਾਊਸਿੰਗ ਪ੍ਰਾਈਸ ਹੈ ਪਬਲਿਕ ਜਿਹੜੀ ਗਰੋਸਰੀ ਸਟੋਰ 'ਚ ਨੇ ਉਹ ਖੁੱਲ੍ਹਣੇ ਚਾਹੀਦੇ ਆ ਉਹਨਾਂ ਦੇ ਮੁਤਾਬਕ ਤਾਂ ਕਹਿੰਦੇ ਅਸੀਂ ਸੋਚਦੇ ਹਾਂ ਵੀ ਘੱਟੋ ਘੱਟ 200 ਕੋਲਸ ਅਤੇ ਵੂਲਵਰਥ ਦੇ ਸਟੋਰ ਜ਼ਬਰਦਸਤੀ ਵੇਚ ਦੇਣੇ ਆ ਚੱਕ ਕੇ ਵੇਚ ਦੇਣੇ ਅਤੇ ਉਹਦੀ ਜਗ੍ਹਾ ਪਬਲਿਕ ਗਰੋਸਰੀ ਸਟੋਰ ਲਿਆਉਣੇ ਆ ਜੋ ਕੀਮਤਾਂ ਨੂੰ ਕੰਟਰੋਲ ਕਰਨਗੇ ਅਤੇ ਪੈਰਲਲ ਸਪਲਾਈ ਚੇਨ ਵਧਾ ਕੇ ਕੀਮਤਾਂ ਨੂੰ ਵਧਣ ਤੋਂ ਰੋਕਣਗੇ ਇਹ ਮੁੱਦਾ ਚੰਗਾ ਹੈ ਇਹ ਪਰ ਮੁੱਦਾ ਇਕੱਲੇ ਗਰੋਸਰੀ 'ਤੇ ਨਹੀਂ ਹੋਣਾ ਚਾਹੀਦਾ ਘਰਾਂ ਦੀਆਂ ਵੱਧਦੀਆਂ ਕੀਮਤਾਂ ਦੇ ਵਿੱਚ ਵੀ ਪਬਲਿਕ ਹਾਊਸਿੰਗ ਸਕੀਮ ਆਉਣੀ ਚਾਹੀਦੀ ਆ ਪਬਲਿਕ ਹਾਊਸਿੰਗ ਸਕੀਮ ਇਕੱਲੇ ਬੇਘਰੇ ਲੋਕਾਂ ਲਈ ਨਹੀਂ ਹੋਣੀ ਚਾਹੀਦੀ ਸਗੋਂ ਖੁੱਲ੍ਹੀ ਮੰਡੀ ਦੇ ਦੌਰ ਵਿੱਚ ਸਰਕਾਰ ਨੂੰ ਵੀ ਇੱਕ ਨਵੇਂ ਘਰ ਬਣਾ ਕੇ ਕੰਟਰੋਲ ਪ੍ਰਾਈਸ 'ਤੇ ਲੋਕਾਂ ਨੂੰ ਦੇਣੇ ਚਾਹੀਦੇ ਆ ਅਤੇ ਉਹਦੇ ਨਾਲ ਘੱਟੋ ਘੱਟ ਕੀਮਤਾਂ ਦੇ ਵਿੱਚ ਇੱਕ ਕੰਪੀਟੀਸ਼ਨ ਆਵੇਗਾ ਅਤੇ ਜਿਹੜੀਆਂ ਕੀਮਤਾਂ ਕਈ ਵਾਰ ਅਸੀਂ ਰਿਜ਼ਰਵ ਪ੍ਰਾਈਸ ਰੀਅਲ ਸਟੇਟ ਏਜੰਟਾਂ ਦੇ ਚੱਕਰ ਦੇ ਵਿੱਚ ਉੱਪਰ ਥੱਲੇ ਹੋ ਜਾਂਦੀਆਂ ਨੇ ਉਹਨੂੰ ਕਿਤੇ ਨਾ ਕਿਤੇ ਇੱਕ ਨਵੀਂ ਡਾਇਰੈਕਸ਼ਨ ਮਿਲਣ ਦੀ ਆਸ ਵੱਜ ਜਾਂਦੀ ਹੈ ਇਸ ਪਾਸੇ ਗ੍ਰੀਨ ਟੈਂਕ ਵਾਲਿਆਂ ਨੇ ਕਿਹਾ ਆ ਇਹਨਾਂ ਦੇ ਥਿੰਕ ਟੈਂਕ ਜਿਹੜਾ ਕਿ ਅਮਰੀਕਾ ਦੇ ਵਿੱਚ ਬਦਲ ਰਹੀਆਂ ਨੀਤੀਆਂ ਦੇ ਨਾਲ ਵੀ ਉਹਨਾਂ ਨੇ ਜੋੜਿਆ ਆ ਅਤੇ ਉਹਨਾਂ ਨੇ ਲੰਮਾ ਲੇਖਾ ਜੋਕਾ 2019 ਤੋਂ ਲੈ ਕੇ ਕੋਲਸ ਅਤੇ ਵੂਲਵਰ ਅਤੇ ਮੁਨਾਫਿਆਂ ਦੀ ਲਿਸਟ ਪੇਸ਼ ਕੀਤੀ ਆ ਅਤੇ ਇਹ ਵੀ ਕਿਹਾ ਵਾ ਵੀ ਇੱਕ ਪਾਸੇ ਸਰਕਾਰ ਇੰਨੇ ਟੈਕਸ ਲਾ ਰਹੀ ਆ ਇੱਕ ਪਾਸੇ ਸਰਕਾਰ ਦੂਜੇ ਤੀਜੇ ਦਿਨ ਆਪਣੇ ਬੈਂਕ ਇੰਟਰਸਟ ਵਧਾ ਦਿੰਦੀ ਆ ਇੱਕ ਪਾਸੇ ਸਰਕਾਰ ਕੋਲ ਨੀਤੀਆਂ ਕਾਬੂ ਨਹੀਂ ਹੋ ਰਹੀਆਂ ਫਿਰ ਇਹ ਜਿਹੜੇ ਅਦਾਰੇ ਆ ਇਹ ਕੀ ਕੰਮ ਕਰਨਗੇ ਕੀ ਖਾਣਗੇ ਕੀ ਪੀਣਗੇ ਇਹਦੀ ਗੱਲ ਕੌਣ ਕਰੇਗਾ ਜੀ ਹਾਂ ਗੱਲਾਂ 'ਚ ਗੱਲ ਅਸੀਂ ਕਰਦੇ ਰਹਾਂਗੇ ਕੁਝ ਸੂਚਨਾਵਾਂ ਸੁਣੋ ਗੀਤ ਸੁਣਦੇ ਹਾਂ ਅਤੇ ਦੂਜੇ ਸੈਗਮੈਂਟ ਨੂੰ ਅੱਗੇ ਲੈ ਕੇ ਚੱਲਦੇ ਹਾਂ
1: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ ਜੋ ਭਵਿੱਖ ਦੀ ਪੜ੍ਹਾਈ ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ
2: ਸਟੇਸ਼ਨ ਸਪਾਂਸਰ
3: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ
2: ਸਟੇਸ਼ਨ ਸਪਾਂਸਰ On your local station, 88.6 Plenty Valley FM, The World at Night.

0: ਤੁਸੀਂ ਸੁਣ ਰਹੇ ਹੋ ਗੱਲਾਂ ਜਗਲ ਪ੍ਰੋਗਰਾਮ ਬਿੱਕੀ ਸਿੰਘ ਦੇ ਦੂਜੇ ਸੈਗਮੈਂਟ ਵਿੱਚ ਅਸੀਂ ਆਲੇ ਦੁਆਲੇ ਦੇ ਮਸਲਿਆਂ ਤੇ ਝਾਤ ਮਾਰ ਰਹੇ ਹਾਂ ਲਓ ਜੀ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਪੰਜਾਬ 'ਚ ਬਦਲੇ ਨੇ ਅਤੇ ਬਹੁਤੇ ਆਸਟ੍ਰੇਲੀਆ ਵਾਸੀ ਖੁਸ਼ ਹੋ ਗਏ ਨੇ ਖਾਸ ਕਰਕੇ ਹਾਕੀ ਦੇ ਪਲੇਅਰਾਂ ਦਾ ਕੱਦ ਉੱਚਾ ਹੋ ਗਿਆ ਹੌਸਲੇ ਦੁੱਗਣੇ ਹੋ ਗਏ ਅਤੇ ਕਈ ਲੋਕ ਜਦੋਂ ਪ੍ਰਗਟ ਸਿੰਘ ਜੀ ਇੱਥੇ ਆਏ ਸੀ ਉਹਨਾਂ ਨਾਲ ਖਿੱਚੀਆਂ ਫੋਟੋਆਂ ਪਾ ਕੇ ਇੱਕ ਦੂਜੇ ਨਾਲ ਆਪਣੀ ਸਾਂਝ ਪ੍ਰਤੀਕ ਕਰਨ ਦੀ ਗੱਲ ਕਰ ਰਹੇ ਬਹੁਤੇ ਗੈਰ ਕਾਂਗਰਸੀ ਲੋਕ ਜੋ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਪ੍ਰਗਟ ਸਿੰਘ ਦੇ ਉਹਨਾਂ ਕੋਲ ਫਰਕ ਨਹੀਂ ਪਵੇਗਾ ਪਰ ਅੰਦਰ ਖਾਤੇ ਉਹ ਸਹਿਮ ਗਏ ਨੇ ਇਸ ਵੇਲੇ ਜਿਹੜਾ ਕਿ ਇੱਕ ਸਹੀ ਫੈਸਲਾ ਹੈ ਕਾਂਗਰਸ ਦੀ ਕੇਂਦਰ ਕਮੇਟੀ ਨੂੰ ਥੱਲੇ ਵਾਵ ਰੋਲਿਆਂ 'ਚੋਂ ਗੱਲ ਸਮਝ ਨਹੀਂ ਆਈ ਅਤੇ ਪ੍ਰਗਟ ਸਿੰਘ ਵਰਗੇ ਧਾਕੜ ਬੰਦੇ ਨੂੰ ਉਹਨਾਂ ਨੇ ਪ੍ਰਧਾਨ ਬਣਾਇਆ ਅਤੇ ਪ੍ਰਗਟ ਸਿੰਘ ਹੋਣਾ ਨੇ ਇਹ ਕਿਹਾ ਕਿ ਮੇਰੀ ਟੀਮ ਹੈ ਰਲ ਮਿਲ ਕੇ ਚੱਲਣਾ ਚਾਹੀਦਾ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਅਤੇ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਚੱਲਾਂਗੇ ਤਾਂ ਸਾਰਿਆਂ ਨੂੰ ਫਾਇਦਾ ਹੋਊਗਾ ਲਓ ਜੀ ਇਸ ਵੇਲੇ ਹੁਣ ਸਭ ਤੋਂ ਵੱਧ ਮੁੱਦਾ ਕਾਂਗਰਸ ਇਸ ਵੇਲੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਕਿਵੇਂ ਟੱਕਰ ਦਿੰਦੀ ਹੈ ਜਦੋਂ ਕਿ ਮੁੱਖ ਮੰਤਰੀ ਸਾਹਿਬ ਅਜੇ ਇਕੱਲੀ ਇਸ ਗੱਲ ਦੀ ਗੱਲ ਕਰ ਰਹੇ ਆ ਕਿ ਪਹਿਲਾਂ ਬੀਜੇਪੀ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦੇ ਸੀ ਬਾਦਲ ਪਰਿਵਾਰ ਨੂੰ ਅਕਾਲੀ ਦਲ ਬਾਦਲ ਤੱਕ ਸੀਮਿਤ ਕਰਨ ਦੇ ਵੀ ਉਹਨਾਂ ਨੇ ਮਜ਼ਾਕ ਉਠਾਏ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਡੇ ਪ੍ਰਵਾਸੀ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਹੈ ਕਿ ਬੰਦੇ ਬਦਲਣ ਨਾਲ ਗੱਲ ਨਹੀਂ ਬਣਦੀ ਬੰਦਾ ਕੋਈ ਵੀ ਆ ਜੇ ਮੁੱਖ ਮੰਤਰੀ ਬਦਲ ਜੇ ਪਰ ਜਦ ਤੱਕ ਸਿਸਟਮ ਨਹੀਂ ਨਾ ਬਦਲਦਾ ਉਦੋਂ ਤੱਕ ਕੁਛ ਨਹੀਂ ਹੋਣਾ ਪੰਜਾਬ ਵਿੱਚ ਕਰਪਸ਼ਨ ਕਾਨੂੰਨ ਹੱਥਾਂ ਵਿੱਚ ਲੈ ਕੇ ਬਦਮਾਸ਼ ਬੰਦੇ ਮਾਰ ਦੇਣੇ ਆ ਕਰਪਸ਼ਨ ਵੱਡੇ ਪੱਧਰ 'ਤੇ ਹੈ ਕੋਈ ਵੀ ਥੋੜ੍ਹੀ ਛੋਟੀ ਮੋਟੀ ਗੱਲ ਹੋ ਕੇ ਸੋਸ਼ਲ ਮੀਡੀਆ 'ਤੇ ਭੰਡੀ ਪ੍ਰਚਾਰ ਹੁੰਦਾ ਸ਼ਰੇਆਮ ਧਮਕੀਆਂ ਦੇ ਰਹੇ ਨੇ ਅਤੇ ਪੰਜਾਬ ਦੀਆਂ ਸਰਕਾਰਾਂ ਇਹਨਾਂ ਧਮਕੀਆਂ ਤੋਂ ਡਰਦੀਆਂ ਨਹੀਂ ਨੇ ਨਾ ਹੀ ਕੁਛ ਕਰਦੀਆਂ ਨੇ ਪਰ ਨਾਲੋਂ ਨਾਲ ਲੋਕਾਂ ਦਾ ਖੁਲਾਸਾ ਕਰਨ ਲਈ ਇੱਕ ਦੂਜੇ ਨੂੰ ਹੌਸਲਾ ਅਫਜ਼ਾਈ ਜ਼ਰੂਰ ਕਰਦੇ ਨੇ ਗੋਲੀਆਂ ਮਾਰ ਕੇ ਇੱਕ ਸੋਸ਼ਲ ਇਨਫਲੂਐਂਸਰ ਮੈਡ ਸੰਧੂ ਦਾ ਕਤਲ ਹੋਇਆ ਸੋਸ਼ਲ ਮੀਡੀਆ 'ਤੇ ਹਾਹਾਕਾਰ ਮਚਿਆ ਉੱਧਰ ਪੰਜਾਬ ਕੈਬਨਿਟ ਵਿੱਚ ਵੱਡੇ ਪੱਧਰ 'ਤੇ ਹਾਈ ਕੋਰਟ ਵੱਲੋਂ ਮੰਤਰੀਆਂ ਦੇ ਨੇੜਲੇ ਬੰਦਿਆਂ ਦੇ ਰਿਸ਼ਤੇਦਾਰਾਂ ਦੇ ਅਫਸਰਾਂ ਦੇ ਭ੍ਰਿਸ਼ਟਾਚਾਰ ਦੇ ਜ਼ੋਰ ਲੱਗ ਰਿਸ਼ਵਤਖੋਰੀ ਦਾ ਦੋਸ਼ ਲੱਗਾ ਪੂਰਾ ਜ਼ੋਰ ਲੱਗਾ ਸਰਕਾਰਾਂ ਦਾ ਕਿ ਉਹਨਾਂ ਨੂੰ ਕਿਵੇਂ ਦਬਾਇਆ ਜਾਵੇ ਪਰ ਗੱਲ ਕਿਤੇ ਨਾ ਕਿਤੇ ਨਿਕਲਦੀ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ ਭਾਜਪਾ ਅਕਾਲੀ ਦਲ ਵਿੱਚ ਸਮਝੌਤਾ ਹੋਵੇਗਾ ਇਹਦੇ ਬਾਰੇ ਅਜੇ ਕੋਈ ਚਰਚਾਵਾਂ ਸਾਹਮਣੇ ਨਜ਼ਰ ਨਹੀਂ ਆ ਰਹੀਆਂ ਪਰ ਨਵੀਂ ਉੱਭਰ ਰਹੀ ਪਾਰਟੀ ਵਾਰਸ ਪੰਜਾਬ ਦੇ ਨੂੰ ਸਰਕਾਰੀ ਤੌਰ 'ਤੇ ਇਲੈਕਸ਼ਨ ਲੜਨ ਲਈ ਚੋਣਾਂ ਵਿੱਚ ਖੜ੍ਹੇ ਹੋਣ ਲਈ ਮਾਨਤਾ ਨਾ ਦੇਣਾ ਇਸ ਗੱਲ ਦਾ ਚਰਚਾ ਦਾ ਵਿਸ਼ਾ ਆ ਕਿ ਸਰਕਾਰਾਂ ਕਿਤੇ ਨਾ ਕਿਤੇ ਉਹਨਾਂ ਤੋਂ ਡਰਦੀਆਂ ਆ ਅਤੇ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਇਕੱਠੇ ਹੋ ਕੇ ਚੋਣ ਲੜਨ ਦਾ ਮਸਲਾ ਸਾਹਮਣੇ ਹੋ ਗਿਆ ਉੱਧਰ ਨਸ਼ਿਆਂ ਦੇ ਮਸਲੇ ਦੇ ਵਿੱਚ ਮਜੀਠੀਆ ਸਾਹਿਬ ਦੀ ਪੇਸ਼ੀ ਸੀ ਪਰ ਉਹ ਕਹਿੰਦੇ ਵੀ ਸਰਕਾਰ ਅੱਗੇ ਪੇਸ਼ ਨਹੀਂ ਹੋਏ ਕਾਰਨ ਕੀ ਹੁੰਦੇ ਆ ਉਹ ਕਾਰਨ ਮਾਹਿਰ ਜਾਣਨਗੇ ਉਹਨਾਂ ਦੇ ਵਕੀਲ ਜਾਣਨਗੇ ਪਰ ਕਿਤੇ ਨਾ ਕਿਤੇ ਮਸਲਾ ਗੱਲ ਮੁੱਕਦਾ ਉਹਨਾਂ ਨੂੰ ਨਜ਼ਰ ਆਇਆ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਸਾਂਝ ਪਾਉਂਦੇ ਰਹਾਂਗੇ ਅਤੇ ਇਸ ਸਾਂਝ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਅੱਗੇ ਕੀ ਨਵੇਂ ਨੁਕਤੇ ਕਰਦੇ ਹਾਂ ਇਹ ਗੱਲ ਕਰਦੇ ਹਾਂ ਉੱਚੀ ਆਵਾਜ਼ ਵਿੱਚ ਗੀਤ ਗਾਉਣ ਵਾਲੀ ਸਿਮਰਨ ਕੌਰ ਟਾਡੀ ਮਿਰਜ਼ਾ ਆਪਣੇ ਸਟਾਈਲ 'ਚ ਗਾਉਂਦੀ ਆ ਆਓ ਸੁਣਦੇ ਹਾਂ ਅਤੇ ਫਿਰ ਅੱਗੇ ਗੱਲਬਾਤ ਕਰਦੇ ਹਾਂ
1: ਪਿਆਰ ਦੀ ਪਤੰਗ ਨੂੰ ਅਸਮਾਨੀ ਚੜਾ ਕੇ ਹੇਠੋਂ ਢੋਰ ਕੱਟ ਦਿੱਤੀ।

ਮਰਜ਼ੇ ਦਾ ਨਵਾਂ ਅੰਦਾਜ਼ ਮਿਰਜ਼ੇ ਨੂੰ ਵੱਖ ਵੱਖ ਗਾਇਕਾਂ ਨੇ ਸ਼ਾਇਰਾਂ ਨੇ ਆਪਣੇ ਅੰਦਾਜ਼ ਵਿੱਚ ਗਾਇਆ ਜਿੱਥੇ ਅਮਰਿੰਦਰ ਗਿੱਲ ਹੋਣਾ ਨੇ ਹਰਭਜਨ ਮਾਨ ਹੋਣਾ ਨੇ ਮਿਰਜ਼ੇ ਦੇ ਵੱਖ ਵੱਖ ਰੰਗ ਪੁਰਾਣੇ ਗਾਣਿਆਂ 'ਚ ਪੇਸ਼ ਕੀਤੇ ਉੱਥੇ ਪੁਰਾਣੀਆਂ ਲੋਕ ਬੋਲੀਆਂ ਦੇ ਵਿੱਚ ਸਾਹਿਬਾਂ ਹਮੇਸ਼ਾ ਕਸੂਰਵਾਰ ਰਹੀ ਸਾਹਿਬਾਂ ਔਰਤ ਹੋਣ ਦੇ ਨਾਤੇ ਕਸੂਰਵਾਰ ਰਹੀ ਜਾਂ ਸਾਹਿਬਾਂ ਭਰਾਵਾਂ ਦੇ ਕਰਕੇ ਹੋਈ ਪਰ ਮਿਰਜ਼ਾ ਅਜੋਕੇ ਯੁੱਗ ਵਿੱਚ ਜੇ ਵੇਖੀਏ ਵੀ ਕਿਸੇ ਦੀ ਵਿਆਹਤਾ ਨੂੰ ਚੱਕ ਕੇ ਲਿਆਉਣ ਵਾਲਾ ਹੀਰੋ ਪਰ ਪੰਜਾਬੀਆਂ ਲਈ ਹੀਰੋ ਬਹਾਦਰੀ ਬਾਗੀਪੁਣਾ ਹੈ ਹੀਰੋ ਵਿਦਰੋਹ ਕਰਕੇ ਆਪਣੇ ਪਿਆਰ ਬਣਨ ਵਿੱਚ ਹੈ ਹੀਰੋ ਉਹ ਨਹੀਂ ਬਣਿਆ ਜਿਸਨੇ ਕਿਸੇ ਦਾ ਸਾਥ ਦਿੱਤਾ ਹੀਰੋ ਮਿਰਜ਼ਾ ਉਹ ਬਣਿਆ ਜਿਹਦੀ ਬਹਾਦਰੀ ਦੇ ਕਿੱਸੇ ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਜ਼ੋਰ ਨਾ ਕੀਤੇ ਕਿੱਸਿਆਂ ਦੀ ਗੱਲ ਹੁੰਦੀ ਆ ਔਰਤ ਦੀ ਗੱਲ ਔਰਤ ਦੀ ਕਹਾਣੀ ਵੱਖ ਵੱਖ ਸ਼ਾਇਰਾਂ ਨੇ ਔਰਤ ਨੂੰ ਵੱਖ ਵੱਖ ਅੰਦਾਜ਼ ਵਿੱਚ ਲਿਖਿਆ ਜਿੱਥੇ ਔਰਤ ਵਿੱਚ ਭਾਵਨਾਵਕ ਸੂਖਮ ਕਲਾਵਾਂ ਦੀ ਸਿਖਰ ਸਿਰੇ ਚੜ੍ਹ ਕੇ ਬੋਲਦਾ ਉੱਥੇ ਮਰਦ ਦੇ ਵਿੱਚ ਆਪਣੇ ਜ਼ੋਰ ਜ਼ਮੀਨ ਅਤੇ ਤਾਕਤ ਦੇ ਸਿਰ 'ਤੇ ਕਬਜ਼ੇ ਲੈਣ ਦੀ ਗੱਲ ਹੁੰਦੀ ਹੈ ਰਾਂਝਾ ਜੋਗੀ ਹੋ ਗਿਆ ਉਹਦੀਆਂ ਗੱਲਾਂ ਵੀ ਹੁੰਦੀਆਂ ਅਤੇ ਉਹ ਗੱਲ ਕੀ ਕਹਿੰਦੇ ਆ ਅਤੇ ਫਿਰ ਉਸ ਤੋਂ ਬਾਅਦ ਜੇ ਕਿਤੇ ਮੌਕਾ ਮਿਲਿਆ ਅਤੇ ਔਰਤ ਦੀ ਕਹਾਣੀ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਕੀ ਕਹਿੰਦੀ ਹੈ ਉਹਦਾ ਜ਼ਿਕਰ ਵੀ ਇੱਥੇ ਕਰਾਂਗੇ ਤੁਸੀਂ ਸੁਣਦੇ ਰਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ

ਪਿਛਲੇ 3 ਗਾਣਿਆਂ ਦੇ ਵਿੱਚ ਔਰਤ ਦੇ 3 ਰੂਪ ਤੁਹਾਨੂੰ ਸਾਹਮਣੇ ਵੇਖਣ ਨੂੰ ਮਿਲੇ ਜਿੱਥੇ ਇੱਕ ਗੀਤ ਵਿੱਚ ਸਾਹਿਬਾਂ ਹੋਈ ਭਰਾਵਾਂ ਦੀ ਮਿਰਜ਼ੇ ਦਾ ਜ਼ਿਕਰ ਹੋਇਆ ਉੱਥੇ ਰਾਂਝੇ ਦੇ ਜੋਗੀ ਬਰਨ ਦੀ ਕਹਾਣੀ ਵੀ ਹੀਰ ਨਾਲ ਜੁੜਦੀ ਹੈ ਅਤੇ ਸ਼ਿਵ ਇਸ ਧਰਤੀ ਦੀ ਹਰ ਨਾਰੀ ਇੱਕ ਲੂਣਾ ਹੈ ਉਸ ਦਾ ਜ਼ਿਕਰ ਕਰਕੇ ਉਸ ਕਲਾਸਿਕ ਨਾਟਕ ਡਰਾਮੇ ਦੀ ਹੂਬਹੂ ਕਹਾਣੀ ਸਾਡੇ ਸਾਹਮਣੇ ਪੇਸ਼ ਕਰਦਾ ਹੈ ਔਰਤ ਅਤੇ ਮਰਦ ਦੀ ਇਸ ਦਾਸਤਾਂ ਕਹਾਣੀ ਦੇ ਵਿੱਚ ਕਈ ਰੂਪ ਉੱਪਰ ਥੱਲੇ ਵੇਖਣ ਨੂੰ ਮਿਲੇ ਕਈ ਤਰ੍ਹਾਂ ਦੇ ਰੰਗ ਸਾਡੇ ਸਾਹਮਣੇ ਵੇਖਣ ਨੂੰ ਮਿਲੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਇਹ ਸਾਡੇ ਅਮੀਰ ਸਾਹਿਤ ਦਾ ਉਹ ਰੂਪ ਸਾਡੇ ਸਾਹਮਣੇ ਆਇਆ ਜਿਸ ਨੂੰ ਕਿ ਵੇਖਣ ਲਈ ਅਸੀਂ ਕਈ ਵਾਰੀ ਬਹੁਤ ਡੂੰਘਾਈ ਨਾਲ ਅਧਿਐਨ ਵੀ ਕਰਦੇ ਹਾਂ ਪ੍ਰੋਗਰਾਮ ਦਾ ਤੀਜਾ ਸੈਗਮੈਂਟ ਜਿਹਦੇ ਵਿੱਚ ਅਸੀਂ ਅਕਸਰ ਉਹਨਾਂ ਬੀਟਾਂ ਉਹਨਾਂ ਸਾਜ਼ਾਂ ਦੀ ਗੱਲ ਵੀ ਕਰਦੇ ਹਾਂ ਜੋ ਅਜੋਕੀ ਬੁੱਧੀ ਦੇ ਨਾਲ ਬਣ ਕੇ ਸਾਡੇ ਸਾਹਮਣੇ ਆਉਂਦੇ ਨੇ ਮੈਂ ਕਈ ਵਾਰੀ ਇੱਥੇ ਉਹ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦਾ

ਜੀ ਹਾਂ ਤੁਸੀਂ ਇਹ ਬੀਟ ਸੁਣੀ ਇਹ ਧੁਨ ਦੇ ਸਾਜ਼ ਸਜਿੰਦੇ ਵੱਖਰੇ ਸਨ ਇਹ ਧੁਨ ਕੰਪਿਊਟਰ ਨੇ ਬਣਾਈ ਇਹ ਧੁਨ ਅਸੀਂ ਇਧਰ ਉਧਰੋਂ ਬਣਾ ਕੇ ਤੁਹਾਡੇ ਲਈ ਲੈ ਕੇ ਆਏ ਜੀ ਹਾਂ ਇਹ ਜ਼ਮਾਨਾ ਬਦਲ ਰਿਹਾ ਪਰ ਇਸ ਦੀ ਨੀਂਹ ਬਹੁਤ ਪੁਰਾਣੇ ਲੋਕ ਗੀਤਾਂ ਨੇ ਵੀ ਰੱਖੀ ਜੋ ਅਕਸਰ ਇਹਨਾਂ ਦਿਨਾਂ ਵਿੱਚ ਚੱਲਦਾ ਮੁਹੰਮਦ ਸਦੀਕ ਹੋਣੀ ਇੱਥੇ ਮੈਲਬਨ ਆਏ ਸੀ ਆਪਣੇ ਲਾਈਵ ਸੰਗੀਤ ਰਾਹੀਂ ਦੁਨੀਆ ਨੂੰ ਨਿਹਾਲ ਕਰਕੇ ਗਏ ਅਤੇ ਉਹਨਾਂ ਦਾ ਗੀਤ ਕਿਸੇ ਵੇਲੇ ਇੰਗਲੈਂਡ ਤੋਂ ਬਣ ਕੇ ਆਇਆ ਅਤੇ ਅੱਜ ਕੱਲ੍ਹ ਕਈ ਫਿਲਮਾਂ 'ਚ ਵੀ ਆਇਆ ਅਤੇ ਉਹ ਵੀ ਤੁਸੀਂ ਸੁਣਦੇ ਹੋ ਇਹ ਅਜੋਕੇ ਮਾਡਰਨ ਯੁੱਗ ਦੀ ਕਹਾਣੀ ਹੈ

ਜਿੱਥੇ ਇੱਕ ਪਾਸੇ ਆਰੀ ਆਰੀ ਗੱਲ ਕਰਦੇ ਆ ਉੱਥੇ ਪਾਸੇ ਅਮੁੰਦਰੀ ਵਾਲੀ ਗੱਲ ਜਿਹੜੀ ਕਰਦੇ ਆ ਇਹ ਅਜੋਕੀ ਬਨੋਟੀ ਬੁੱਧੀ ਦੀ ਨਵੀਂ ਸੁਗਾਤ ਸਾਡੇ ਸਾਹਮਣੇ ਆਈ ਹੈ ਨਵਾਂ ਰੰਗ ਵੇਖਣ ਨੂੰ ਆਇਆ ਹੈ ਸੋ ਗੀਤ ਮਿਕਸ ਹੁੰਦੇ ਰਹੇ ਮਲਗੋਬੇ ਬਣੇ ਉਸ ਤੋਂ ਬਾਅਦ ਮਸ਼ੀਨੀਕਰਨ ਹੋ ਗਿਆ